0: 산다는 기분이.
1: 많이.
0: 아도가 아이기 더와이기 더와이 하이더나 가이트인 오비라마저 칸데
1: 거의
0: 호러를 가서 마띵도 여고 헤라모디나 헤로인이 와는 꿈이 아고 MSFDS다 마 프리미어 아니어 가크레 아도가 호지호지 야암나 프레스 와이나 하이따레고 사나탈로 해브 필름은 컷 아이가 아이기 절 이토이가 액토미나 바도고 거의 순일 마이보이 거의 홈 맨노이나 야오이 필름 넘버 로이레시지 릴리스 다오르네 다비르바 매암나수 sana talo yu su ying biu thawai ge thawai yu su ying biu ai ja ge
1: mari na ma khoy me ying na ba ngai ja du yi da na ta mo sa gi som e khoy na ta mo do uzo ba to kwa som kha ai na khang zen ning wani ta mo hai de lila ya u ba si de ta mo dress da gi mai character do ga chu san na ba sa ma thau ta hai ja ri ba
0: mani mani mani
1: do ta mo na ya u ba sing si de is da e khoy na gi hek ma ta u tam na se han ning ba gi chang yo na se to re ba ta mo na ga se ba se ga ado si gi dress khan ba
0: ਦੇਗੀ ਸੇ ਚਾਬੀ ਮਤਾਂ ਸੀ ਤੇ ਕਮਾਈ ਤੋ ਬੀ ਮਸੀ ਗਾਇ ਤੇ ਹਾਈ ਨਾ
1: ਬਲੇ
0: ਐਨ ਹੈਦਰਗਦੀ ਉਜਾਗੁਰੂ ਦ ਹੰਗੂ ਮਿਨੇ ਤਵਿਸ਼ਾ ਮੁਨੀ ਯੇਗੋ ਹੈਨ ਹੈਨੀ ਕੋ ਆਈ ਸਾ ਖਤਗੀ ਕਨਸੈਪਟ ਨਾ ਚਟਪਦੀ ਅਮ ਤਾ ਮਾਈ ਪਾਕ ਤਾ ਬਨੇ
1: ਬੋ ਕੋਈ
0: ਚੁਮੇ ਅਦਮਾਈ ਤੋ ਤੋ ਲੀਲਾ ਮਾ ਸਨਾ ਕਾਂਦਾ ਐਨ ਕੁਮਦੁਰੀ ਜਾ ਅਤਾਂਗ ਸਾ ਦੋਇਨੀ ਕੋ ਮਾਜੀ ਖਰ ਕਾਨਨ ਤਾ ਦੋਇਨੀ ਕੋ ਮਾਜੀ ਮੀ ਖਰੰਗ ਮ ਨੋਮੇ ਗੇ ਯੇਪ ਤੋਇਨੀ ਬਾਲਨ ਜਾਂ ਦੋਇਨੀ ਮਸੰਗ ਸੰਗ ਦੋਇਨੀ ਕੋ ਮਿਤ ਮਿਤ ਅਤਾਂਗ ਜੀ ਯੀ ਨੇ ਬਾਇਨੀ ਕੋ ਇਮਾਨ ਬ ਸਿੰਗ ਦ ਮੈਨ ਹਾਈ ਦਨੇ ਅਤਾਂਗ ਸਾ ਬਾ ਆਰਟ ਯਮ ਵਾਮ ਜਾ ਬਾ ਇਮਾਨ ਬ ਯਾਮ ਖਰ ਲੇਈ ਬਕੋ ainanda kumdui je si character jine si aingonda manga drai jaina handoine asko do maloi dunu kodang na ke kono khaje si jala na na sana ma
1: chala si jala
0: ya de bin na kali kam hapsalo ma de sam ma musala ni sam ga de pha phara phara na anu musala ni koi me chala ni ga ina ko me anje ko ada dress tu no sumai to baka ina hai kanda sum ko ka thola tra kanda na designer gu mata na ba
1: hoi
0: adu mata undanga sai gi sumai koi no su project sau khala ba mata na google da su yeng ba yai da na ko dress pha sa ba se tum yeng e ba ko adu ga na character do hana khamun da gali
1: mane
0: da ni ni officer thar ga khoi na ni is ka ma she ke je adum thi ba yae go bol da and the ni is ma sa ji ma bu noi bra and ma bu noi no phaja bra ga o sa ji ma bu noi ko je ja and noi da bu su dum lai ko fit lai ba adum sa gi figure je kar ma phaja ga yen ka na phaja ma figure khal le khal ga hais ai na gi ok sa mi chhoi re ga na go ai na gi ja ga ja mi chhoi re ga sa ga da re ka ji ka gan ri ne go ada mai to we gaitri half sali la kan da sai gi pambong bhajana ba da da di ai ji khara cha ba ko ba kan da tare ga ne ko ta jim to tare ga ne ada mai na khara kok chi da sa na ra kan da kok chi thoe ba ada yam lai ra bam sa to re ha ta ga di isa ga ji loi chon da ra ka doin lila gi ama ha na bam lai ai gi oja si na engon da tak pi ba tak pi ba ai si na hai officer sa de ba tak pi bo oja si na minai sa de ba ai gi pi ha ta re adila tholo kan de ai job sa ni ko adila thok tra kan man oja ni ko khura ma thui ni oja thok sero gi ya ada ai na ma ko tu ne ai tomba tomba a sa lak sa re sa sa ga de ri ko ai oja ni ko minai sa do ada hai nang bu ga sa gi po che jing lu sa lu wa thing ni nang me dam tu thing ni ni brick ga do chen ching chela bro asa lo gai da hap ka chara ni gai ne ko adu sum hai na bi lai gre li la se li la gi phi se pam ji da oja do sa gi tom boi ne ro pai da li la ho sing ji da as oza adu glaso de piro kai hai re bugaso yori pon ne ba hai li la ho dri ne hai oza do na li la ho dri da tho dong dong hai di a khoi na sia sel li ba dri se gi ma kha pon na khoi gi isa ji bit am ka khale
1: gai ta shi da chang jen gi bu do
0: a ai ji ka ma do sa do rai da ka ma do sa be dri se the kala ne anu ka na ka ji khu ya nam da na ka na ya chala ka da adu likhat ni ge ba isa ji
1: ha
0: hai ka dong dong ni ge ba ko ਲੈ ਰਬ ਸਾ ਦੋ ਰਿਆ ਦੀ ਫੀਸੇ ਬੰਦ ਵਾਂਗ ਆਂਗ ਦੇ ਬਈ ਮਾਨ ਬੋ ਹਨਾ ਬਦ ਫੀਸੇ ਬੰਦ ਦੇ ਹੋ ਰੇ ਬਾ ਕੋਈ ਕੀ ਐਕਟਿੰਗ ਸੇ ਅੰਦ ਐਨ ਆਏ ਕੇ ਸਾਧੂ ਨੇ ਹਤਾ ਦੇ ਇਸਤੇ ਕੇ ਨੋ ਦਗਾ ਫੀਸੇ ਬੰਦ ਗਾਈ ਜੇ ਭੁਗਤਨ ਨਿਲੇ ਹਾ ਦੇ ਹੋਰੇ ਲਿਸਮ ਬੰਦ ਪੁਰ ਦੁਕਾਨ ਦਬ ਦਬ ਆ
1: ਕੋ ਕਵਤੀ
0: ਤਾਈ ਕੋ ਬੰਦ
1: ਹੋਣਾ ਬਦ ਤਾਵਾ
0: ਐ ਲੈ ਰਲ ਨੀ ado mane dress lang hai ne koi lang
1: si mane adu yam na character de analyze to ba ko da ma da gi de mo ai na to du ri se ma no tam na na ba ma su hon nai hai de tam ba lep ta ba mi gi dit pu thora ko da mo ong tai hai de
0: as tam da ba de
1: zari se koi na so ado lo shi lak pai ma tam di yok shi lak la ba ni na asi koi gi thoram si da the end of the month da tam na ling bi rak laga ma khal ma thel kya pushan bi rak laga adu ki ma ti ma pum pha ba thora ma hen bi ram si da ma ma si gi da ma ta mo ka na ta mo hai ni ga li ta na tha ga
0: Thank you, Gaitri. Tabi riba sing busu sura thukma gima gai degi thagat pa phongkuk chale ilo ina na soi ki ba yawar sumayam na ngak piyo.
1: Hauzi tabi kre, sumang li lagi saknaira ba arti sura thukpam ga unaduna wari saba unaja ki bi Gaitri sarang tem. Nasi gyo ina di naharul gi khonjel matangas talo shin jari tabi ram li ba pumna magpo amukahana kurum jari.